ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਿਗੁਰ ਗੁਣ ਤਾਸਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਪ ਲਓ ਜੀ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਏ ਹੋਏ

ਦੇ ਨਾਲ ਨਾਲ ਜੋ ਸਾਡੇ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਅਸਥਾਨ ਦੇ ਹਜ਼ੂਰੀ ਰਾਗੀ ਜੱਥੇ ਭਾਵੇਂ ਕਿ ਉਹ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਆਸਾ ਜੀ ਵਾਰ ਦਾ ਕੀਰਤਨ ਅਤੇ ਸ਼ਾਮ ਦੇ ਟਾਈਮ ਸੋਦਰ ਦੀ ਚੌਂਕੀ ਦਾ ਕੀਰਤਨ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਉਂਦੇ ਨੇ, ਪਰ ਮਾਤਮ ਰਸ ਕੀਰਤਨ ਦਰਬਾਰ ਦੇ ਰੂਪ ਵਿੱਚ ਦੋਨਾਂ ਹੀ ਰਾਗੀ ਜੱਜਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਕੀ ਸੰਗਤ ਨੂੰ ਅੰਮ੍ਰਿਤਮਈ ਕੀਰਤਨ ਸਰਵਣ ਕਰਵਾਇਆ। ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਜੋ ਆਨੰਦ ਆਇਆ ਆ ਰਿਹਾ ਸੀ ਬਿਲਕੁਲ ਸੱਚ ਹੈ ਕਿ ਬਹੁਤ ਹੀ ਅਤਿ ਸਤਿਕਾਰ ਜੋ ਸਰਦਾਰ ਚਰਨਜੀਤ ਸਿੰਘ ਸਮਰਾ ਸਾਹਿਬ ਸਕੱਤਰ ਸਾਹਿਬ ਦੱਸ ਰਹੇ ਸਨ ਕਿ ਬੜੇ ਪਿਆਰ ਦੇ ਵਿੱਚ ਸੁਰ ਤਾਲ ਦੇ ਵਿੱਚ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਚਿੱਤ ਨਹੀਂ ਸੀ ਚਾਹੁੰਦਾ ਕਿ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਸਮਾਪਤੀ ਕਰੋ, ਪਰ ਸਮਾਂ ਕਦੇ ਵੀ ਕਿਸੇ ਦਾ ਲਿਹਾਜ਼ ਨਹੀਂ ਰੱਖਦਾ, ਸਮਾਂ ਅਸਲ ਵਿੱਚ ਆਪਣੀ ਝਾਲੀ ਚੱਲਦਾ ਜਾਂਦਾ। ਭਾਵੇਂ ਇਸ ਸਮੇਂ ਨੂੰ ਕਿਸੇ ਰੂਪ ਵਿੱਚ ਵੀ ਤੁਸੀਂ ਜੋ ਟਕਾ ਸਕਦੇ ਜੇ, ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸਮੇਂ ਬਾਬਤ ਇੱਕ ਬੜੀ ਸੁੰਦਰ ਗੱਲ ਲਿਖੀ ਹੈ। ਉਹ ਕਹਿੰਦੇ ਨੇ ਜਿਹੜਾ ਸਮਾਂ ਲੰਘ ਜਾਵੇ ਉਹ ਸਮਾਂ ਮੁੜ ਕੇ ਕਦੇ ਹੱਥ ਵਿੱਚ ਨਹੀਂ ਆਉਂਦਾ। ਉਹ ਕਹਿੰਦੇ ਨੇ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀ ਸਮੇਂ ਕਿਸਕਾਈ ਕੰਨੀ, ਤ੍ਰਿਖੇ ਆਪਣੇ ਵੇਖ ਗਿਆ ਕੱਪ ਬੰਨੋ ਬੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਸੰਭਲ ਸੰਭਾਲ ਇਸ ਸਮੇਂ ਨੂੰ ਇਹ ਸਮਾਂ ਵਟਾਂਦਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਸਮਾਂ ਲੰਘ ਜਾਵੇ ਉਹ ਕਦੇ ਮੁੜ ਕਦੇ ਵੀ ਹੱਥ ਵਿੱਚ ਨਹੀਂ ਆਉਂਦਾ। ਸਮਾਂ ਉਹੀ ਸੁਹਾਵਣਾ ਮੰਨਿਆ ਗਿਆ, ਅਸਲ ਵਿੱਚ ਜਿਹੜਾ ਸਮਾਂ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੀ ਗੋਦ ਵਿੱਚ ਸਾਨੂੰ ਪ੍ਰਾਪਤ ਹੋਵੇ ਨਸੀਬ ਹੋਵੇ। ਅਤੇ ਇੱਕ ਮਹਾਨ ਵਿਦਵਾਨ ਦੀਆਂ ਦੋ ਭਗਤੀਆਂ ਬੜੀਆਂ ਸੁੰਦਰ ਨੇ, ਉਹ ਕਹਿੰਦਾ ਸਾਈ ਘੜੀ ਸੁਲੱਖਣੀ ਸ਼ਉ ਨਾਲ ਵਿਹਾਵੇ। ਸ਼ਉ ਕਿਹਾ ਮਾਲਕ ਨੂੰ ਖਸਮ, ਸੰਸਾਰੀ ਜਿੰਨੇ ਜੀਵ ਰੂਪ ਹਾਂ ਆਪਾਂ ਇੱਕ ਇਸਤਰੀਆਂ ਦੇ ਰੂਪ ਵਿੱਚ ਹਾਂ, ਪਤੀ ਪਰਮੇਸ਼ਰ ਪਰਮਾਤਮਾ ਹੈ ਉਹ ਕੇਵਲ ਕਾ ਕੇਵਲ ਇੱਕ ਅਕਾਲ ਪੁਰਖ ਹੈ। ਆਪਾਂ ਆਪਣੇ ਮਾਲਕ ਦੇ ਖਸਮ ਦੀ ਗੋਦ ਵਿੱਚ ਜੁੜ ਕੇ ਬੈਠੇ ਹਾਂ, ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਸਹਿਬ ਕਿਰਤ ਕਮਾਈਆਂ ਅਤੇ ਬਰਕਤਾਂ ਪਾਉਣ, ਪਾਤਸ਼ਾਹ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ। ਜਿੱਥੇ ਤੁਸੀਂ ਕੀਰਤਨ ਦਾ ਆਨੰਦ ਮਾਣਿਆ, ਢਾਡੀ ਜੱਥਾ ਜੋ ਕੁਝ ਦਿਨਾਂ ਤੋਂ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰੇ ਕਰਦਾ ਆ ਰਿਹਾ ਹੈ ਰੋਜ਼ਾਨਾ ਸ਼ਾਮ ਦੇ ਟਾਈਮ, ਪ੍ਰਕਰਮ ਜੋ ਪਹਿਲੇ ਦਿਨ ਤੋਂ ਮੈਂ ਪ੍ਰਾਰੰਭ ਕੀਤਾ ਹੈ, ਮੇਰੀ ਪੀੜ੍ਹੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿਉਂਕਿ ਇਸੇ ਹੀ ਲੜੀ ਵਿੱਚੋਂ ਜੋ ਸਾਹਿਬ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦਾ ਆਪਾਂ ਆਗਮਨ ਪੁਰਬ ਪਰਸੋਂ ਮਨਾਉਣਾ ਹੈ ਵਿਸ਼ੇਸ਼ ਤੌਰ 'ਤੇ, ਭਾਵੇਂ ਕਿ ਕੈਲੰਡਰ ਮੁਤਾਬਕ ਉਹਨਾਂ ਦਾ 7 ਅਗਸਤ ਦਾ ਦਿਨ ਹੈ, ਇੰਡੀਆ ਵਿੱਚ ਬਹੁਤ ਥਾਵਾਂ ਉੱਤੇ ਮਨਾਇਆ ਗਿਆ, ਪਰ ਆਪਾਂ ਇਹ ਦਿਹਾੜੇ ਮਨਾਉਂਦੇ ਹਾਂ ਜਦੋਂ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਦੇ ਨੇ। ਉਹਨਾਂ ਦੀਵਾਨਾਂ ਵਿੱਚ ਆਪਾਂ ਉਹਨਾਂ ਇਤਿਹਾਸਕ ਦਿਹਾੜਿਆਂ ਦੀ ਗੱਲ ਕਰਦੇ ਹਾਂ
ਪ੍ਰਸ਼ੰਸਾ ਮਹਾਨ। ਇਸ ਕਰਕੇ ਲੜੀ ਜੁੜਦੀ ਸੀ ਤਾਂ ਮੈਂ ਥੋੜ੍ਹਾ ਜਿਹਾ ਇਹ ਧੰਨ ਗੁਰੂ ਅਰਜਨ ਸਾਹਿਬ ਦੇ ਪਾਵਨ ਜੀਵਨ ਤੋਂ ਪ੍ਰਕਰਨ ਫਿਰ ਆਰੰਭ ਕੀਤਾ ਹੈ। ਆਸ ਹੈ ਕਿ ਤੁਸੀਂ ਸਾਡੀ ਥੋੜ੍ਹੀ ਸੇਵਾ ਪ੍ਰਵਾਨ ਕਰੋਗੇ। ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਲੜੀ ਇੱਥੇ ਪਹੁੰਚੇ ਸੀ ਕਿ ਵਕਤ ਦਾ ਬਾਦਸ਼ਾਹ ਹੈ ਸ਼ਾਹਜਹਾਨ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਿੰਨ ਜੰਗਾਂ ਲੜਨ ਤੋਂ ਬਾਅਦ, ਤਿੰਨੇ ਜੰਗਾਂ ਜਿੱਤਣ ਤੋਂ ਬਾਅਦ ਕਰਤਾਰਪੁਰ ਨੇ ਪਹਿਲੀ ਜੰਗ ਵਿੱਚ ਜਿਸ ਪਹਿਲੇ ਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾੜ ਗਏ ਕਿ ਇਹਦੇ ਮਨ ਵਿੱਚ ਕੋਈ ਹੰਕਾਰ ਆ ਗਿਆ, ਅਗਰ ਮੈਂ ਗੁਰੂ ਦਾ ਨਾਂ ਹੁੰਦਾ ਗੁਰੂ ਕਦੇ ਜੰਗ ਜਿੱਤ ਨਹੀਂ ਸਰ ਸਕਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਪਹਿਲੇ ਖਾਂ ਤੇਰਾ ਨਵਾਂ ਨਵਾਂ ਨਕਾਹ ਹੋਇਆ, ਤੂੰ ਆਪਣੇ ਪਿੰਡ ਰਹੋ, ਵਕਤ ਆਵੇਗਾ ਅਸੀਂ ਤੈਨੂੰ ਜ਼ਰੂਰ ਯਾਦ ਕਰਾਂਗੇ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਤਾਰਪੁਰ ਆ ਗਏ ਨੇ ਅਤੇ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਬੁਲਾਇਆ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੋਇਆ ਅਤੇ ਨਾਲ ਗਿਲਾ ਕੀਤਾ, ਸ਼ਿਕਵਾ ਕੀਤਾ ਪਾਤਸ਼ਾਹ। ਇਹ ਪਹਿਲੀ ਜੰਗ ਵਿੱਚ ਤਾਂ ਮੈਂ ਸ਼ਾਮਿਲ ਹੋਇਆ, ਜੰਗ ਲੜੀ, ਜੰਗ ਜਿੱਤੀ, ਭਾਵੇਂ ਕਿ ਤੁਸੀਂ ਮੇਰੀ ਮੌਜੂਦਗੀ ਤੋਂ ਬਗੈਰ ਦੋ ਜੰਗਾਂ ਲੜੀਆਂ, ਦੋਵੇਂ ਤੁਸੀਂ ਜਿੱਤ ਲਈਆਂ ਏ, ਪਰ ਮੇਰੇ ਮਨ 'ਚ ਇੱਕ ਤੌਫਲਾ ਹੈ ਕਿ ਪਾਤਸ਼ਾਹ ਤੁਸੀਂ ਮੈਨੂੰ ਉਹਨਾਂ ਦੋਨਾਂ ਜੰਗਾਂ 'ਚ ਯਾਦ ਕਿਉਂ ਕੀਤਾ, ਕਿਤੇ ਮੈਨੂੰ ਸਮੇਂ ਸਿਰ ਆਵਾਜ਼ ਤਾਂ ਮਾਰ ਦਿਓ, ਯਾਦ ਤਾਂ ਕਰ ਦਿਓ, ਤੁਹਾਡੇ ਸਿੱਖ ਇੰਨੇ ਸ਼ਹੀਦ ਨਾ ਹੁੰਦੇ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਪੈਂਦੇ ਖਾਂ ਨਾ ਇਹ ਰਾਹ ਟੁੱਕਣ ਵਾਲਾ ਹੈ ਨਾ ਤਾਰ ਟੁੱਟਣ ਵਾਲੀ ਹੈ, ਮਰਦ ਸੂਰਮਾ ਹੋਣਾ ਚਾਹੀਦਾ, ਸੂਰਮੇ ਦੀ ਲੋੜ ਕਿਸੇ ਵੇਲੇ ਵੀ ਪੈ ਜਾਇਆ ਕਰਦੀ। ਖੈਰ ਗੁਰਦੇਵ ਪਾਤਸ਼ਾਹ ਨੇ ਕੁਝ ਵੀ ਚੀਜ਼ਾਂ ਬਖਸ਼ੇ ਦੇ ਰੂਪ ਵਿੱਚ ਦਿੱਤੀਆਂ, ਇਹਨੇ ਜਵਾਈ ਲਈ ਉਹ ਚੀਜ਼ਾਂ ਹਥਿਆ ਲਈਆਂ, ਆਖਿਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਾਮ ਦੇ ਖਿਲਾਫ ਨੇ ਕੁਝ ਬੋਲ ਕਬੋਲ ਬੋਲੇ ਅਤੇ ਬਹਾਦਰ ਬਿਧੀ ਚੰਦ ਨੇ ਧੱਕੇ ਮਾਰ ਕੇ ਦਰਬਾਰ ਤੋਂ ਬਾਹਰ ਕੱਢਤਾ। ਇਹ ਆਇਆ ਵਕਤ ਦੇ ਬਾਦਸ਼ਾਹ ਸ਼ਾਹਜਹਾਂ ਦੀ ਕਚਹਿਰੀ 'ਚ, ਇਹਨੇ ਵਧਾ ਚੜਾ ਕੇ ਗੱਲਾਂ ਦੱਸੀਆਂ, ਲੂਤੀਆਂ ਲਾਈਆਂ ਕਿ ਮੈਂ ਗੁਰੂ ਕੋਲ 6 ਮਹੀਨੇ ਨੌਕਰ ਸਾਂ, ਮੇਰੀ 6 ਮਹੀਨੇ ਦੀ ਤਲਬ ਰਹਿੰਦੀ ਸੀ, ਨੌਕਰ ਤਾਂ ਮੈਂ ਕਾਫ਼ੀ ਸਮੇਂ ਤੋਂ ਹਾਂ ਪਰ ਮੇਰੀ 6 ਮਹੀਨੇ ਦੀ ਤਲਬ ਰਹਿੰਦੀ ਸੀ, ਮੈਂ ਆਪਣੀ ਤਲਬ ਦੀ ਮੰਗ ਕੀਤੀ ਅਤੇ ਉਸ ਗੁਰੂ ਦੇ ਸਿੱਖਾਂ ਨੇ ਮੈਨੂੰ ਦਰਬਾਰ 'ਚ ਫੁਕਣਾ ਕਰ ਦਿੱਤਾ, ਧੱਕੇ ਮਾਰ ਕੇ ਬਾਹਰ ਕੱਢਿਆ ਅਤੇ ਜਨਾਬ ਹਜ਼ੂਰ ਦਾ ਮੈਂ ਨਾਂ ਲਿਆ ਬਾਦਸ਼ਾਹ ਦਾ, ਤੇ ਉਹ ਕਹਿੰਦੇ ਕਿ ਜਾ ਜਿਹੜਾ ਤੇਰਾ ਵੱਡਾ ਮਦਦਗਾਰ ਹੈ ਉਹਨੂੰ ਜਾ ਕੇ ਲੈ ਜਾ। ਮੈਂ ਬਾਦਸ਼ਾਹ ਸਲਾਮਤ ਆਪ ਜੀ ਨੂੰ ਸਾਰੀ ਖਬਰ ਦੇ ਦਿੱਤੀ ਹੈ, ਅੱਗੋਂ ਤੁਸੀਂ ਦੇਖਣਾ ਹੈ ਉਸ ਗੁਰੂ ਦੇ ਡੇਰੇ 'ਤੇ ਚੜ੍ਹਾਈ ਕਰਨੀ ਹੈ ਜਾਂ ਨਹੀਂ ਕਰਨੀ। ਹੁਣ ਸ਼ਾਹਜਹਾਂ ਬਾਦਸ਼ਾਹ ਨੇ ਉਸੇ ਵੇਲੇ ਲਾਇਆ ਸ਼ਾਹੀ ਦਰਬਾਰ, ਫੌਜਾਂ ਦੇ ਫੌਜਦਾਰਾਂ ਨੂੰ ਬੁਲਾਇਆ। ਹੁਣ ਇਹਨਾਂ ਫੌਜਾਂ ਵਿੱਚੋਂ ਇੱਕ ਜਰਨੈਲ ਹੈ, ਉਸ ਜਰਨੈਲ ਦਾ ਨਾਮ ਹੁੰਦਾ ਹੈ ਕਾਲੇ ਖਾਂ, ਜਿਹੜੀ ਪਹਿਲੀ ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਲੜੀ ਹੈ। ਲਾਹੌਰ ਤੋਂ ਜਿਹੜਾ ਮੁਗਲ ਸਿੱਖਾਂ ਜਰਨੈਲ ਚੜ੍ਹ ਕੇ ਆਇਆ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮਾਰਿਆ ਗਿਆ ਸੀ, ਅਸਲ ਵਿੱਚ ਕਾਲੇ ਖਾਂ ਜਰਨੈਲ ਮੁਗਲ ਸਿੱਖਾਂ ਜਰਨੈਲ ਦਾ ਭਰਾ ਲੱਗਦਾ। ਸ਼ਾਹਜਹਾਂ ਬਾਦਸ਼ਾਹ ਕਹਿੰਦਾ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਾ, ਸਮਾਂ ਬੜਾ ਢੁਕਵਾਂ ਹੀ, ਵੇਖੀ ਕਿਤੇ ਉਹ ਪਹਿਲੀਆਂ ਹਾਰਾਂ ਨੂੰ ਵੀ ਇਸ ਰਫਾਰ ਨੂੰ ਨਾਲ ਮਿਲਾ ਕੇ ਨਾ ਆ ਜਾਵੀਂ, ਜਿੱਤ ਕੇ ਆਵੀਂ, ਮੈਂ ਤਾਂ ਤੈਨੂੰ ਬਹਾਦਰ ਜਰਨੈਲ ਸਮਝਾਂਗਾ, ਆਪਣੇ ਭਰਾ ਦੀ ਮੌਤ ਦਾ ਬਦਲਾ ਲੈ, ਮਨ ਪਾਉਂਦੇ ਹਥਿਆਰ ਲੈ, ਮਨ ਪਾਉਂਦੀਆਂ ਫੌਜਾਂ ਲੈ। ਹੁਣ ਕਾਲੇ ਖਾਂ ਜਰਨੈਲ, ਪੈਂਦੇ ਖਾਂ ਜਰਨੈਲ, ਕੁਤਬ ਖਾਂ ਜਰਨੈਲ, ਉਸਮਾਨ ਖਾਂ ਜਰਨੈਲ ਅਤੇ ਅਨਵਰ ਖਾਂ ਜਰਨੈਲ, 5 ਜਰਨੈਲ, 5 ਜਰਨੈਲਾਂ ਦੀ ਕਮਾਨ ਥੱਲੇ ਫੌਜ ਕਿੰਨੀ ਚੜ੍ਹੀ, ਇਉਂ ਕਹਿ ਸਕਦੇ ਹਾਂ ਇੱਕ ਜਰਨੈਲ ਦੀ ਕਮਾਨ ਥੱਲੇ ਲਗਭਗ 15,000, ਜੋ ਇਤਿਹਾਸ ਦਾ ਕਰਤਾ ਲਿਖਦਾ ਹੈ 75,000 ਸ਼ਾਹੀ ਸੈਨਾ ਲਾਹੌਰ ਤੋਂ ਯਾਰੀ ਦੇ ਨਾਰੇ ਲਾ ਕੇ ਚੜ੍ਹ ਪਏ ਕਿ ਗੁਰੂ ਹਰਗੋਬਿੰਦ ਜਿਹੜਾ ਆਪਣੇ ਆਪ ਨੂੰ 6ਵਾਂ ਗੁਰੂ ਕਹਾਉਂਦਾ ਹੈ, ਜਿਹਨੇ ਇਸ ਤੋਂ ਪਹਿਲਾਂ ਮੁਗਲੀਆ ਹਕੂਮਤ ਨੂੰ 3 ਜੰਗਾਂ ਵਿੱਚ ਹਰਾਇਆ, ਉਹਨਾਂ 3 ਜੰਗਾਂ ਨੂੰ ਜੋ ਹਾਰ ਦੇ ਰੂਪ ਵਿੱਚ ਅਸੀਂ ਅੱਜ ਬਦਲ ਕੇ ਆਉਣਾ, ਜਿੱਤ ਕੇ ਆਉਣਾ ਗੁਰੂ ਨੂੰ, ਕਿਸੇ ਕੀਮਤ ਉੱਤੇ ਅਸਾਂ ਗੁਰੂ ਨੂੰ ਬਖਸ਼ਣਾ ਨਹੀਂ। ਇਹ ਆਏ ਨੇ ਜਲੰਧਰ, ਜਲੰਧਰ ਸੋਚਦੇ ਨੇ ਕਿ
ਖੈਰ

ਤਿਆਰੀਆਂ ਆਰੰਭ ਕਰ ਦਿੱਤੀਆਂ। ਹੁਣ ਕਾਲੇ ਖਾਂ ਤੇ ਪੈਦੇ ਖਾਂ ਜਰਨੈਲ ਕਹਿੰਦੇ ਨੇ ਅਨਵਰ ਖਾਂ ਭਲਾ ਤੂੰ ਗੁਰੂ ਦੇ ਡੇਰੇ 'ਚ ਜਾ ਸਕਦੇ ਮੈਂ ਸਿੱਖਾਂ ਵਾਲਾ ਪਾਣਾ ਪਾ ਕੇ। ਉਹਨੇ ਕਿਹਾ ਜਾ ਸਕਦਾ। ਪਤਾ ਕਰਕੇ ਆ ਗੁਰੂ ਕੋਲ ਲੜਾਕੇ ਸਿੱਖ ਕਿੰਨੇ ਕੁ ਨੇ, ਉਹਨਾਂ ਦੀ ਜੰਗ ਦੀ ਅਸਲ ਪੋਜੀਸ਼ਨ ਕੀ ਹੈ, ਕਿੰਨੇ ਕੁ ਘੋੜੇ ਨੇ, ਕਿੰਨੇ ਕੁ ਹਥਿਆਰ ਨੇ, ਕਿੰਨੇ ਕੁ ਸਿੱਖ ਨੇ। ਇਹਨੇ ਸਿੱਖਾਂ ਵਾਲਾ ਬਾਣਾ ਪਾਇਆ, ਘੁੰਮਦਾ ਫਿਰਦਾ ਮੋਰਚਿਆਂ ਦਾ ਆਪਣੇ ਵੱਲ ਜਾਇਜ਼ਾ ਲੈਂਦਾ ਕਿ ਕਿੰਨੇ ਕੁ ਸਿੱਖ ਮੋਰਚੇ ਪੁੱਟ ਰਹੇ ਨੇ। ਜਿਸ ਮੋਰਚੇ ਉੱਤੇ ਅਸਲ 'ਚ ਬਹਾਦਰ ਬਿਧੀ ਚੰਦ ਸੀ ਉਸ ਮੋਰਚੇ ਦੇ ਨੇੜੇ ਚਲਾ ਗਿਆ। ਕਹਿੰਦਾ ਐਵੇਂ ਢਾਈ ਕੁ ਟੋਟਕੂ ਇਕੱਠੇ ਕਰਕੇ ਦਮਗੰਜੇ ਮਾਰਦੇ ਫਿਰਦੇ ਨੇ। ਜਦੋਂ 75,000 ਸ਼ਾਹੀ ਸੈਨਾ ਇੱਕ ਵੇਲੇ ਹਮਲਾ ਕਰ ਦਿੱਤਾ, ਇਹਨਾਂ ਦੀ ਤਾਂ ਬੋਟੀ ਬੋਟੀ ਵੀ ਉਹਨਾਂ ਦੇ ਹਿੱਸੇ ਨਹੀਂ ਆਉਣੀ। ਬਿਧੀ ਚੰਦ ਦੇ ਕੰਨ ਪਕਲੇ, ਆਵਾਜ਼ ਸੁਣ ਲਈ ਉਹਨੇ ਕਿ ਵੇਖਿਆ ਕਿ ਇਹ ਕਿਹੜਾ ਕੱਚਾ ਪਿੰਡਾ ਵੀ ਜਿਹੜਾ ਗੁਰੂ ਦੀ ਸ਼ਾਨ ਦੇ ਖਿਲਾਫ਼ ਅਪ ਸ਼ਬਦ ਬੋਲ ਰਿਹਾ। ਤੁਹਾਡਾ ਡੱਬਾ ਤੋਂ ਪਕੜ ਕੇ ਝੰਜੋੜਿਆ, ਇਹਦਾ ਸਰੀਰ ਤੇਰੇ ਲਈ ਉਹ ਤਿੱਲੀ ਹੋ ਗਿਆ। ਅਤੇ ਸਿਆਣੇ ਐਵੇਂ ਨਹੀਂ ਕਹਿੰਦੇ ਕਿ ਝੂਠੇ ਬੰਦੇ ਦੇ ਅਸਲ 'ਚ ਪੈਰ ਨਹੀਂ ਹੁੰਦੇ। ਜਦੋਂ ਬੰਦਾ ਕਿਸੇ ਗੱਲੋਂ ਕਿਸ

ਹੋਵੇ ਕੋਈ ਨੀ ਪਰ ਇਹ ਬਾਬਾ ਰੋੜੇ ਦੇ ਰੂਪ ਵਿੱਚ ਕਿੱਥੋਂ ਆ ਗਈ ਸੈਨਾ ਜੀ ਜਿਹਨਾਂ ਸੂਰਜ ਚੜ੍ਹਦੀ ਲਾਲੀ ਤੋਂ ਪਹਿਲਾਂ ਪਹਿਲਾਂ 15,000 ਤੋਂ 12,000 ਸ਼ਾਹੀ ਸੈਨਾ ਮੇਰੀ ਸੰਪਾ ਦਿੱਤੀ ਹੈ ਹੁਣ ਜਾ ਕਰਾਂ ਕੇ ਮੈਦਾਨੀ ਜੰਗ ਇੱਧਰ ਤੂੰ ਵੀ ਦੋ ਹੱਥ ਵਿਖਾ ਇਸ ਤੋਂ ਪਹਿਲਾਂ ਕਿ ਅਨਵਰ ਖਾਂ ਪਠਾਣ ਕਹਿੰਦਾ ਜਦੋਂ ਬਹਾਦਰ ਵੀ ਨਹੀਂ ਚੰਨ ਨੇ ਕੁਟਾਪਾ ਚਾੜਿਆ ਸੀ ਕਹਿੰਦਾ ਇੱਕ ਮੌਕਾ ਮੈਨੂੰ ਵੀ ਦੇ ਅਨਵਰ ਖਾਂ ਗਿਆ ਇਹਦਾ ਟਾਕਰਾ ਬਿਧੀ ਚੰਦ ਨਾਲ ਹੋਇਆ ਅਨਵਰ ਖਾਂ ਨੂੰ ਬਿਧੀ ਚੰਦ ਨੇ ਧੋਰ ਦੀਆਂ ਟਿਕਟਾਂ ਦੇ ਦਿੱਤੀਆਂ ਹੁਣ ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ ਇਹ ਕਹਿੰਦਾ ਮੈਂ ਜਾਵਾਂ ਪੈਂਦੇ ਖਾਂ ਕਹਿੰਦਾ ਚਾ ਤੂੰ ਚੜ੍ਹ ਜਾ ਸ਼ਾਇਦ ਤੇਰੇ ਮੱਥੇ 'ਚ ਇੱਦਾਂ ਸਿਹਰਾ ਵੱਜੇ ਹੁਣ ਉਸਮਾਨ ਖਾਂ ਜਦੋਂ ਗਿਆ ਤੇ ਇਹਦੇ ਸਾਹਮਣੇ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਸਪੁੱਤਰ ਹੈ ਬਾਬਾ ਗੁਰਦਿੱਤਾ ਇਹ ਅਸਲ ਵਿੱਚ ਹਾੜੀ ਹਾਣੀ ਸਨ ਨਿੱਕੇ ਹੁੰਦੇ ਇਕੱਠੇ ਖੇਡਦੇ ਸਨ ਤੇ ਬਾਬਾ ਗੁਰਦਿੱਤਾ ਜੀ ਕਹਿੰਦੇ ਨੇ ਉਹ ਸਮਾਨ ਖਾਂ ਮੇਰੀ ਬਾਲ ਉਮਰ ਦਿਹਾੜੀਆਂ ਜਾ ਕੇ ਕਿਤੇ 4 ਦਿਨ ਜ਼ਿੰਦਗੀ ਦੇ ਸੁੱਖ ਦੇ ਲਗਾ ਐਵੇਂ ਕਿਤੇ ਮੇਰੀਆਂ ਧੌਲਾਂ ਤੂੰ ਸਹਾਰ ਨਹੀਂ ਸਕੇਗਾ ਹੰਕਾਰ 'ਚ ਮੱਤਾ ਆਇਆ ਸਮਾਨ ਖਾਂ ਗਾਹ ਵੱਧਦਾ ਤੇ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਉਹ ਸਮਾਨ ਖਾਂ ਵੀ ਮਾਰਿਆ ਇਤਿਹਾਸ ਦਾ ਜ਼ਿਕਰ ਹੈ ਕਿ ਜਦੋਂ ਸਮਾਨ ਖਾਂ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਮਾਰਿਆ ਗਿਆ ਨਾ ਤੇ ਬਾਬਾ ਗੁਰਦਿੱਤਾ ਜੀ ਨੇ ਹਥਿਆਰ ਤੱਜ ਦਿੱਤੇ ਬਚਪਨ ਦੇ ਦੋਸਤ ਸਨ ਕਹਿੰਦੇ ਨੇ ਘਰ ਆ ਗਏ ਇਸੇ ਜੰਗ ਵਿੱਚ ਤਿਆਗ ਮੰਗ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਮੈਦਾਨੀ ਜੰਗ ਕਰ ਜਾਂਦੇ ਨੇ ਤੇ ਕਹਿੰਦੇ ਨੇ ਕਿ ਕਰਤਾਰਪੁਰ ਕੋਠਿਆਂ ਦੀਆਂ ਛੱਪਾਂ ਉੱਤੇ ਮਾਤਾ ਨਾਨਕੀ ਜੀ ਖਲੋਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਰਦਾ ਅਜੇ ਵਿਆਹ ਹੋਇਆ ਸੀ ਥੋੜਾ ਸਮਾਂ ਹੋਇਆ ਸੀ ਵਿਆਹ ਹੋਏ ਨੂੰ ਕਹਿੰਦੇ ਨੇ ਮਾਤਾ ਨਾਨਕੀ ਨੇ ਸਿਨੇਹਾ ਕਰ ਦਿੱਤਾ ਕਿ ਜਾਓ ਮੇਰੇ ਛੋਟੇ ਪਰਜਾ ਨੂੰ ਕਹੋ ਮੈਦਾਨੀ ਜੰਗ ਵਿੱਚੋਂ ਬਾਹਰ ਆ ਜਾਓ ਪਤਾ ਨਹੀਂ ਹਾਲਾਤ ਕੀ ਨਤੀਜਾ ਨਿਕਲੇ ਹਾਲਾਤਾਂ ਦਾ ਹਾਲਾਤ ਚੰਗੇ ਨਹੀਂ ਜਾਪਦੇ ਤੇ ਇਸ ਕਰਕੇ ਮੇਰੇ ਫਰਜੰਦ ਨੂੰ ਕਹੋ ਤੇ ਜਾਓ ਮੇਰੇ ਪੁੱਤਰ ਨੂੰ ਕਹੋ ਕਿ ਮੈਦਾਨੀ ਜੰਗ ਵਿੱਚ ਬਾਹਰ ਆ ਜਾਣ ਤੇ ਕਹਿੰਦੇ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਸਿੱਖ ਜਾਨੀ ਕਿ ਪਰਵਾਨਾ ਮਾਤਾ ਜੀ ਦਾ ਹੁਕਮ ਲੈ ਕੇ ਗਿਆ ਨਾ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਸਾਡੀ ਮਾਤਾ ਨੂੰ ਸੁਨੇਹਾ ਦੇ ਦਿਓ ਸੂਰਮਾ ਕਦੇ ਮੈਦਾਨੇ ਜੰਗ ਵਿੱਚੋਂ ਇਸ ਤਰ੍ਹਾਂ ਨਹੀਂ ਆਉਂਦਾ ਜਾਂ ਤਾਂ ਸ਼ਹਾਦਤ ਪ੍ਰਾਪਤ ਕਰਦਾ ਤੇ ਜਾਂ ਫਿਰ ਜੰਗ ਜਿੱਤ ਕੇ ਆਉਂਦਾ ਆਵਾਂਗੇ ਅਸੀਂ ਜਾਂ ਜੰਗ ਜਿੱਤ ਕੇ ਆਵਾਂਗੇ ਤੇ ਜਾਂ ਫਿਰ ਮੈਦਾਨੇ ਜੰਗ ਵਿੱਚ ਅਸੀਂ ਸ਼ਹਾਦਤ ਪ੍ਰਾਪਤ ਕਰ ਲਾਂਗੇ ਹੁਣ ਪਹਿਲੇ ਖਾਂ ਨੇ ਵੇਖਿਆ ਕਿ ਗੁਰੂ ਬਗਾਨਿਆਂ ਸਿੱਖਾਂ ਦੂਜਿਆਂ ਨੂੰ ਕਦੇ ਬਿਧੀ ਚੰਦ ਨੂੰ ਘੱਲਦਾ ਹੈ ਕਦੇ ਬਾਬਾ ਗੁਰਦਿੱਤਾ ਜੀ ਨੂੰ ਘੱਲਦਾ ਹੈ ਕਦੇ ਹੋਰ ਸਿੱਖਾਂ ਨੂੰ ਘੱਲਦਾ ਹੈ ਕਦੇ ਆਪ ਆਵੇਗਾ ਮੇਰੇ ਸਾਹਮਣੇ ਸਵਾਰ ਹੋ ਕੇ ਮੀਰੀ ਪੀਰ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋ ਕੇ ਘੋੜੇ 'ਤੇ ਸਵਾਰ ਆਪ ਮੈਦਾਨੀ ਜੰਗ ਵਿੱਚ ਆਉਂਦੇ ਹੁਣ ਪਹਿਲੇ ਖਾਂ ਵੇਖਦਾ ਜਿਸ ਗੁਰੂ ਨੂੰ ਮੈਂ ਫਟਵਾ ਪਿਆ ਗੁਰੂ ਮੇਰੇ ਸਾਹਮਣੇ ਆ ਗਿਆ ਹੁਣ ਪਹਿਲੇ ਖਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਵਾਰ ਕਰਦਾ ਮੇਰੇ ਪਾਤਸ਼ਾਹ ਨੇ ਢਾਲ ਡਾਕ ਕੇ ਰੁਕਿਆ ਦੂਜਾ ਵਾਰ ਪਤਲ ਕੇ ਪੈਦਲਾਂ ਸੁੱਟਿਆ ਮੇਰੇ ਪਾਤਸ਼ਾਹ ਨੇ ਦੂਜਾ ਰੁਕਿਆ ਤੀਜਾ ਵਾਰ ਜਦੋਂ ਇਹਨੇ ਮੇਰੇ ਪਾਤਸ਼ਾਹ ਨੇ ਐਨ ਸ਼ੀਸ਼ ਉੱਤੇ ਟਿਕਾ ਕੇ ਕੀਤਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਾਰਨੇ ਅੱਗੇ ਉਹ ਮੀਰੀ ਦੀ ਤਲਵਾਰ ਕੀਤੀ ਜਦੋਂ ਮੀਰੀ ਦੀ ਤਲਵਾਰ ਕੀਤੀ ਪਹਿਲੇ ਖਾਂ ਦੀ ਤਲਵਾਰ ਦਾ ਜਿਹੜਾ ਫਲ ਹੈ ਮੁੱਠ ਨਾਲ ਟੁੱਟ ਕੇ ਜ਼ਮੀਨ ਉੱਤੇ ਜਾ ਪਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਾਹੁੰਦੇ ਇਹ ਜੋ ਫਾਇਦਾ ਉਠਾ ਸਕਦੇ ਸਨ ਪਰ ਪਾਤਸ਼ਾਹ ਕਹਿੰਦੇ ਨਹੀਂ ਨਹੀਂ ਪਹਿਲੇ ਖਾਂ ਜਰਾ ਸੱਭਲ ਇਹਨੂੰ ਅਸੀਂ ਆਪਣੇ ਹੱਥੀਂ ਪਾਲਿਆ ਆਪਣੇ ਹੱਥੀਂ ਜਵਾਰ ਕੀਤਾ ਸੱਭਲ ਜਰਾ ਜੇ ਤੇ ਜੋ ਤੇਰੇ ਚ ਫਲ ਹੈ ਅੱਜ ਤੂੰ ਸਾਡੇ ਤੇ ਅਜਮਾ ਸਕਦਾ ਕਹਿੰਦੇ ਨੇ ਕਿ ਬਾਪ ਪਹਿਲੇ ਖਾਂ ਇੰਨਾ ਬਲਵਾਨ ਸੀ ਦੋ ਝੋਟੇ ਪਿੰਡਦੇ ਹੁਣ ਸਿੰਘਾਂ ਤੋਂ ਪਕੜ ਕੇ ਪਰੇ ਢਾਉਣ ਦੀ ਸਮਰੱਥਾ ਰੱਖਦਾ ਚਾਂਦੀ ਦਾ ਰੁਪਇਆ ਥੇਲੀ ਤੇ ਰੱਖ ਕੇ ਐਂ ਮਿੱਠੇ ਨਾਲ ਲਗੜ ਦੇਵੇ ਉਹਦੀ ਅੱਖਰ ਮਟਾਉਣ ਦੀ ਸਮਰੱਥਾ ਰੱਖਦਾ ਹੈ ਘੋੜ ਸਵਾਰ ਨੂੰ ਜ਼ਮੀਨ ਉੱਤੇ ਪਲਟਾ ਕੇ ਸੁੱਟਣ ਦੀ ਸਮਰੱਥਾ ਰੱਖਦਾ ਹੈ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਹ ਘੋੜੇ ਥੱਲੇ ਚਲਾ ਗਏ ਕਿ ਮੈਂ ਘੋੜੇ ਸਮੇਤ ਗੁਰੂ ਨੂੰ ਪਲਟਾ ਕੇ ਸੁੱਟਾਂ ਜਦੋਂ ਇਹ ਘੋੜੇ ਦੇ ਥੱਲੇ ਵੜਿਆ ਮੀਰੀ ਪੀਰ ਦੇ ਬਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾ ਕੇ ਦੌੜੀਆਂ ਰਕਾਬਾਂ ਦੇ ਭਾਰ ਤੇ ਕਹਿੰਦੇ ਨੇ ਢਾਲ ਪਹਿਲੇ ਖਾਂ ਦੇ ਸਿਰ 'ਚ ਮਾਰ ਬੇਹੋਸ਼ ਹੋ ਕੇ ਜ਼ਮੀਨ 'ਤੇ ਜਾ

gonna go out of

ਜੇ ਕਿਤੇ ਤੂੰ ਨਿੰਮ ਹਰਾਮੀ ਨਾ ਹੋਣਾ ਅੱਜ ਇਸ ਮੌਕੇ ਨਾ ਮਰ। ਕਹਿੰਦੇ ਨੇ ਗੁਰਦੇਵ ਪਾਤਸ਼ਾਹ ਨੇ ਢਾਲ ਪੈਦੇ ਖਾਂ ਦੇ ਮੁਖੜੇ 'ਚ ਕਰ ਦਿੱਤੀ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਪੈਦੇ ਖਾਂ ਉਸ ਅੱਲਾਹ ਤਾਲਾ ਖੁਦਾਮ ਦੇ ਕਰੀਬ ਨੂੰ ਯਾਦ ਕਰ। ਡਿੱਗਦੇ ਨੇ ਕਿਹਾ ਸੀ ਹਾਏ ਮਾਂ, ਸਤਿਗੁਰੂ ਕਹਿੰਦੇ ਅੰਮਾ ਨਹੀਂ ਹੁਣ ਅੱਲਾਹ ਨੂੰ ਯਾਦ ਕਰ, ਹੁਣ ਅੱਲਾਹ ਨੂੰ ਯਾਦ ਕਰ ਤੇਰੀ ਮੁਕਤੀ ਹੋ ਗਈ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠਾ ਹੈ ਪਾਤਸ਼ਾਹ, ਕਹਿੰਦੇ ਨੇ ਜਾ ਪੈਦੇ ਖਾਂ ਤੂੰ ਮੁਕਤ ਹੋ ਗਿਆ ਹੈ। ਅਤੇ ਕਹਿੰਦਾ ਪਾਤਸ਼ਾਹ ਤੇਰੀ ਗੋਦ ਹੀ ਮੇਰਾ ਕਰਮਾ ਹੈ, ਫਿਰ ਵੀ ਤਾਂ ਤੇਰੇ ਚਰਨਾਂ ਵਿੱਚ ਤੇਰੀ ਗੋਦੀ ਦਾ ਨਿੱਘ ਮਾਣ ਕੇ ਅਗਲੀ ਜਹਾਨ ਨੂੰ ਜਾ ਰਹੇ। ਹਜ਼ੂਰ ਪਾਤਸ਼ਾਹ ਨੇ ਇਹ ਜੰਗ ਜਿੱਤੇ ਪੈਦੇ ਖਾਂ, ਬਾਕੀ ਜਿਹੜੇ ਇਸ ਜੰਗ ਵਿੱਚ ਪੈਦੇ ਖਾਂ ਦੇ ਸਿਪਾਹੀ ਮਾਰੇ ਗਏ ਨੇ ਸਾਰਿਆਂ ਨੂੰ ਉਹਨਾਂ ਦੀਆਂ ਰੋਹ ਰਿਤਾਂ ਅਨੁਸਾਰ ਦਫਨਾਇਆ ਗਿਆ, ਸਿੱਖਾਂ ਦਾ ਸਤਿਕਾਰ ਕੀਤਾ ਗਿਆ। ਇਸ ਜੰਗ ਵਿੱਚ ਜਿੱਥੇ ਤਿਆਗ ਮਲ ਨੇ ਬੜੀ ਬਹਾਦਰੀ ਵਿਖਾਈ ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਸੰਨ ਹੋ ਕੇ ਕਿਹਾ ਸੀ ਇਹ ਸਾਡਾ ਤਿਆਗ ਮਲ ਨਹੀਂ, ਇਹ ਤਾਂ ਸਾਡਾ ਏਕ ਬਹਾਦਰ ਹੈ, ਏਕ ਦਾ ਤਲੀ ਹੈ। ਇਸ ਲੜੀ ਨੂੰ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਅੱਗੇ ਲੈ ਕੇ ਜਾਵਾਂਗੇ। ਨੀਤ ਕੀਤਾ ਸਮਾਂ ਹੋ ਗਿਆ, ਗੁਰੂ ਕੀ ਸੰਗਤ ਔਰ ਸਿੱਖਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ, ਸਾਹਿਬ ਹਾਜ਼ਰ ਦੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਚਨਾ ਤੋਂ ਗੱਜ ਕੇ ਕਹੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਸਰਵਣ।

हे पी सच नानक होसी एक ओंकार सतनाम करता पुरख निरपौ

ਹੈਪੀ ਸੱਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

सच हे पी सच नानक होसी एको ओंकार सतनाम करता पुरख।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੱਜ ਦਾ ਦਿਨ ਵੀ ਨਸੀਬ ਹੋਇਆ ਹੈ। ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ ਗੁਰੂ ਪਿਆਰਿਓ, ਔਰ ਨਵੇਂ ਦਿਨ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਿਮਰਨ ਕਰਦਿਆਂ ਸੰਗਤ ਕਰਦਿਆਂ ਹੋ ਰਹੀ ਹੈ, ਅਤਿ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਫੁਰਮਾਨ ਕਰਦੇ ਹਨ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ।

ਦੀਨ ਗਰੀਬ ਅਨਾਥ ਜਿਹਦਾ ਕੋਈ ਸਹਾਰਾ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਦਇਆ ਦਾ ਸਾਗਰ ਹੈ ਜਿਹਦਾ ਕੋਈ ਸਹਾਰਾ ਨਹੀਂ ਹੁੰਦਾ, ਉਹਨਾਂ ਦਾ ਸਹਾਰਾ ਉਹ ਪਰਮਾਤਮਾ ਆਪ ਬਣ ਜਾਂਦਾ ਹੈ। ਪਰ ਕਦੋਂ? ਜਦੋਂ ਸਾਧੂ ਸੰਗ ਭਜੋ ਗੋਪਾਲ, ਜਦੋਂ ਸੰਗਤ ਵਿੱਚ ਮਿਲ ਕੇ ਉਸ ਪਰਮਾਤਮਾ ਨੂੰ ਜਿਹੜੇ ਯਾਦ ਕਰਦੇ ਨੇ। ਰਾਖੇ ਜਨ ਕੀ ਆਪ, ਜਦੋਂ ਰੱਬ ਦੇ ਪਿਆਰੇ ਰੱਬ ਨੂੰ ਯਾਦ ਕਰਦੇ ਨੇ, ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਦੇ ਨੇ, ਅਤੇ ਆਪਣੇ ਪਿਆਰਿਆਂ ਦੀ ਰੱਖਿਆ ਵਾਹਿਗੁਰੂ ਆਪ ਕਰਦੇ ਨੇ, ਆਪ ਕੀਤੀ ਹੈ ਨਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ। ਦਿੱਲੀ ਦੀਆਂ ਸਾਰੀਆਂ ਸੰਗਤਾਂ ਦਾ ਦੁੱਖ ਆਪਣੇ 'ਤੇ ਲੈ ਲਿਆ, ਆਪ ਜਾ ਕੇ ਰੱਖਿਆ ਕੀਤੀ ਸਾਧ ਸੰਗਤ। ਤਾਂ ਹੀ ਤਾਂ ਕਹਿੰਦੇ ਹਨ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ। ਇਹ ਹੈ ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ। ਆਪ ਜਾ ਕੇ ਮਹਾਰਾਜ ਜੀ ਨੇ ਸਾਰਿਆਂ ਦਾ ਦੁੱਖ ਆਪਣੇ 'ਤੇ ਲੈ ਲਿਆ, ਅਤੇ ਉਸ ਵੇਲੇ ਨਹੀਂ ਲਿਆ, ਅੱਜ ਵੀ ਲੈ ਰਹੇ ਨੇ। ਆਖੋ ਸਤਨਾਮ। ਅੱਜ ਵੀ ਜਦੋਂ ਰੱਬ ਦੇ ਪਿਆਰੇ ਰੱਬ ਨੂੰ ਯਾਦ ਕਰਦੇ ਨੇ, ਅੱਜ ਵੀ ਜਦੋਂ ਕਿਸੇ 'ਤੇ ਕੋਈ ਬਿਪਤਾ ਪੈਂਦੀ ਹੈ ਅਤੇ ਪਰਮਾਤਮਾ ਨੂੰ ਯਾਦ ਕਰਦਾ ਹੈ, ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ, ਉਸ ਵੇਲੇ ਦੀਆਂ ਰਿਪੋਰਟਾਂ ਕੁਛ ਹੋਰ ਕਹਿੰਦੀਆਂ ਨੇ, ਅਤੇ ਡਾਕਟਰ ਵੀ ਹੈਰਾਨ ਹੋ ਜਾਂਦੇ ਨੇ ਵੀ ਆਹ ਤਾਂ ਕਦੇ ਹੋ ਹੀ ਨਹੀਂ ਸੀ ਸਕਦਾ, ਆਹ ਕਿਵੇਂ ਹੋ ਗਿਆ। ਰਿਪੋਰਟ ਤਾਂ ਕੁਛ ਹੋਰ ਕਹਿ ਰਹੀ ਸੀ, ਪਰ ਜਿੱਥੇ ਦਵਾਈ ਕੰਮ ਕਰਨਾ ਬੰਦ ਕਰ ਦਿੰਦੀ ਹੈ, ਉੱਥੇ ਰੱਬ ਦੇ ਘਰ ਦੇ ਵਿੱਚ ਕੀਤੀ ਹੋਈ ਦੁਆ, ਕੀਤੀ ਹੋਈ ਭਗਤੀ ਕੰਮ ਕਰ ਜਾਂਦੀ। ਕਿਉਂ? ਪਰਮਾਤਮਾ ਦਾ ਸੁਭਾਅ ਹੈ ਰਾਖੇ ਜਨ ਕੀ ਆਪ। ਤਰਨ ਤਾਰਨ ਹਰ ਨਿਦ ਦੁੱਖ ਨਾ ਸਕੇ ਬਿਆਪ। ਪਾਤਸ਼ਾਹ ਕਹਿੰਦੇ ਨੇ ਉਹ ਤਰਨ ਤਾਰਨ ਹੈ, ਇਹ ਸੰਸਾਰ ਰੂਪੀ ਭੌਜਲ ਤੋਂ ਪਾਰ ਕਰਨ ਵਾਲਾ ਹੈ, ਅਤੇ ਜਿਹੜਾ ਹਿਰਦਾ ਉਹਨੂੰ ਯਾਦ ਕਰਦਾ, ਦੁੱਖ ਨਾ ਸਕੇ ਬਿਆਪ, ਦੁੱਖ ਉਹਦੇ ਨੇੜੇ ਵੀ ਨਹੀਂ ਆਉਂਦੇ। ਸਾਧ ਸੰਗਤ, ਦੁੱਖ ਉਹਦੇ ਨੇੜੇ ਵੀ ਨਹੀਂ ਆਉਂਦੇ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ਼ਨਾ ਸੂਜੈ, ਇਹ ਯਤਨ ਕਾਟ ਕਲ ਕਾਲ। ਪਾਤਸ਼ਾਹ ਕਹਿੰਦੇ ਨੇ ਸੰਗਤ ਵਿੱਚ ਮਿਲ ਕੇ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਇਹੀ ਸਭ ਤੋਂ ਪਿਆਰਾ ਯਤਨ ਹੈ ਜਿਹੜਾ ਕਾਲ ਦੀ ਫਾਹੀ ਨੂੰ ਕੱਟ ਦੇਵੇਗਾ।

ਕੀ ਪ੍ਰਭ ਟੇਕ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਹਨ, ਹੇ ਮੇਰੇ ਵਾਹਿਗੁਰੂ, ਤੇਰੇ ਪਿਆਰਿਆਂ ਨੂੰ ਤੇਰੇ ਚਰਨਾਂ ਕਮਲਾਂ ਦਾ ਹੀ ਸਹਾਰਾ ਹੈ, ਆਸਰਾ ਹੈ। ਤੇਰਾ ਹੀ ਤਾਣ ਹੈ, ਤੇਰਾ ਹੀ ਮਾਣ ਹੈ, ਤੇਰੀ ਹੀ ਟੇਕ ਹੈ, ਤੇਰਾ ਸਹਾਰਾ ਹੈ। ਬਾਣੀ ਵਿੱਚ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਮਾਨਵ ਕੀ ਟੇਕ ਬਿਰਥੀ ਸਭ ਜਾਂ, ਦੇਵਨ ਕਹੋ ਇੱਕ ਹੈ ਭਗਵਾਨ। ਬੰਦਿਆਂ ਦੀ ਟੇਕ ਰੱਖ ਕੇ ਨਾ ਪਾਤਸ਼ਾਹ ਕਹਿੰਦੇ ਚੱਲੀ, ਰੱਬ ਦੀ ਟੇਕ ਰੱਖ ਕੇ ਚੱਲੀ। ਜਿਹੜੇ ਹਿਰਦੇ ਰੱਬ ਦੀ ਟੇਕ ਰੱਖ ਕੇ ਚੱਲਦੇ ਨੇ, ਰੱਬ ਦੇ ਸਹਾਰੇ ਚੱਲਦੇ ਨੇ, ਪਰਮਾਤਮਾ ਉਹਨਾਂ ਨੂੰ ਸਦਾ ਹੀ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਕਰਦਾ ਹੈ। ਕਿਉਂਕਿ ਪਰਮਾਤਮਾ ਦਾ ਸੁਭਾਅ ਹੈ ਦੀਨ ਦਰਦ ਨਿਵਾਰ ਠਾਕੁਰ, ਰੱਖੇ ਜਨ ਕੀ ਆਪ। ਬਸ ਇੱਕ ਵਾਰ ਉਹਨੂੰ ਯਾਦ ਕਰ ਲੈ, ਸਾਧੂ ਸੰਗ ਭਜੋ ਗੋਪਾਲ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ, ਰਾੜਾ ਸਾਹਿਬ ਕੁਰਸੀ ਲੱਗੀ ਹੋਈ, ਮਹਾਂਪੁਰਖ ਬੈਠੇ, ਅਤੇ ਇੱਕ ਪਰਿਵਾਰ ਆ ਗਿਆ ਅਤੇ ਆ ਕੇ ਰੋਣਾ ਸ਼ੁਰੂ ਕਰ ਦਿੱਤਾ। ਮਹਾਂਪੁਰਖ ਕਹਿੰਦੇ ਕੀ ਗੱਲ ਹੋਈ ਭਾਈ, ਰੋ ਕਿਉਂ ਰਹੇ ਹੋ? ਕਹਿੰਦੇ ਜੀ ਗਰੀਬੀ ਬਹੁਤ ਹੈ, ਜੇ ਸਵੇਰ ਦੀ ਰੋਟੀ ਖਾ ਲੈਂਦੇ ਨੇ ਸ਼ਾਮ ਨੂੰ ਮਿਲਣੀ ਕਿ ਨਹੀਂ ਮਿਲਣੀ ਕੁਛ ਨਹੀਂ ਪਤਾ, ਗਰੀਬੀ ਬਹੁਤ ਹੈ ਜੀ। ਮਹਾਂਪੁਰਖ ਕਹਿੰਦੇ ਗਰੀਬੀ ਕੱਟਣਾ ਚਾਹੁੰਦੇ ਹੋ? ਜੀ ਮਹਾਰਾਜ। ਅੰਮ੍ਰਿਤ ਛਕਿਆ ਹੈ? ਨਹੀਂ ਜੀ, ਅੰਮ੍ਰਿਤ ਛਕ ਲਓ ਸਤ ਵਚਨ। ਅਤੇ ਦੂਸਰਾ ਕਰਮ ਕਿਹੜਾ ਕਰਨਾ ਹੈ ਭਾਈ? ਘਰ ਆਟਾ ਹੁੰਦਾ ਹੈ ਰੋਟੀ, ਜਦੋਂ ਆਟਾ, ਹਾਂਜੀ, ਕਹਿੰਦੇ ਮਾਈ ਨੂੰ ਕਹਿੰਦੇ

ਦਸਵੰਧ ਨਿਕਲਣਾ ਸ਼ੁਰੂ ਹੋ ਗਿਆ। ਕਹਿੰਦੇ ਨੇ ਦਸਵੰਧ ਨਿਕਲਣਾ ਸ਼ੁਰੂ ਹੋ ਗਿਆ ਅਤੇ ਗਰੀਬੀ ਵੀ ਨਿਕਲਣੀ ਸ਼ੁਰੂ ਹੋ ਗਈ। ਆਖੋ ਸਤਨਾਮ। ਮਹਾਂਪੁਰਖ ਕਹਿੰਦੇ ਜਿਹੜੀ ਚੀਜ਼ ਜ਼ਿਆਦਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਨਾ, ਉਸ ਚੀਜ਼ ਦਾ ਦਸਵੰਧ ਕੱਢਣਾ ਸ਼ੁਰੂ ਕਰ ਦਿਉ। ਮਾਇਆ ਜ਼ਿਆਦਾ ਪ੍ਰਾਪਤ ਕਰਨਾ ਚਾਹੁੰਦੇ ਹਾਂ, ਮਾਇਆ ਦਾ ਦਸਵੰਧ ਕੱਢਣਾ ਸ਼ੁਰੂ ਕਰ ਦਿਉ। ਜਿਹੜਾ ਪਦਾਰਥ ਜ਼ਿਆਦਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹਦਾ ਦਸਵੰਧ ਕੱਢਣਾ ਸ਼ੁਰੂ ਕਰ ਦਿਉ। ਬਸ ਇੱਕੋ ਇੱਕ ਤਰੀਕਾ ਹੈ, ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਆਪਣੇ ਸਵਾਸਾਂ ਦਾ ਦਸਵੰਧ ਕੱਢਣਾ ਸ਼ੁਰੂ ਕਰ ਦਿਉ। ਆਖੋ ਸਤਨਾਮ। ਸਵਾਸਾਂ ਦਾ ਦਸਵੰਧ ਕੀ ਹੈ? ਇਹਨਾਂ ਸਵਾਸਾਂ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਦਾ ਜਾਪ ਕਰਨਾ ਹੈ, ਸਵਾਸਾਂ ਦਾ ਦਸਵੰਧ। ਸਾਧੂ ਸੰਗ ਭਜਹੋ ਗੋਪਾਲ, ਆਨ ਸੰਜਮ ਕਿਛੁ ਨ ਸੂਝੈ, ਇਹ ਯਤਨ ਕਾਟ ਕਲ ਕਾਲ। ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜੱਥੀ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਦਿੱਤਾ ਦੇਖਾ ਗਏ ਆਗ ਗੁਆਈਏ ਜੇ ਲੋੜ ਚੰਗਾ ਆਪਣਾ ਕਰ ਬਨ ਨੀਚ ਸਦਾਈਏ ਜਜਬਣਾ।

जन नानक सतगुर मिल हर हर मिलया बनवाली बनवा।

ਦੇਖ ਲੁਪੜਿਆ ਤੇ ਤਕੜਿਆ ਕਿਰਪਾ ਵਿਆ ਤੇ ਤੁਲਵਿਆ ਭੇਕੀਆ ਦੇਈ ਦੁਖ ਦੀਆ ਸਭ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ।

ਪਾਏ ਆਸਨ ਦੇ ਸਿੱਧ ਨੇ ਕੇਵਲ ਹੋ ਮੈਂ ਸ਼ਬਦ ਜਿਲਾਏ ਪੌੜੀ ਭਗਤ ਰੇ ਮਨ ਭਾਵਨ ਦੀ ਦਰ ਸੁਹ ਕੀਰਤ ਗਾਉਂਦੇ ਨਾਨ ਕਰਮਾਂ ਬਾਹਰੇ ਦਰ ਤੋਂ ਨੈਣੀ ਦਮ ਦੇ ਕਮੂਲਾਂ ਬੂਝਣੇ ਆਪਣਾ ਅਣਖੁੰਦਾ ਆਪ ਗਣਾਏਂਦੇ ਹੋ ਢਾਡੀ ਕਾ ਨੀਚ ਜਾਤ ਹੋਰੀ ਉੱਤਮ ਜਾਤ ਸਦਾਏਂਦੇ।

ਸਤ ਹੋਈ ਸਤ ਪਰਚਾਣੀ ਸਤਿ ਪਿਆਰ ਨਾ ਸੁਮਰਿਆ ਸੀਤਾ ਪਾਏ ਮੁਖ ਦੁਆਰ ਸਤਾਂ ਪਰ ਜਾਣੇ ਜੁਗ ਜਾਣੇ ਜੀਵ ਧਰਤ ਕਾਇਆ ਸਾਧਕੈ ਜੇ ਕਰਤਾ ਵੀ ਆ ਸਤ ਦਾ ਬਲ ਜਾਣੀਏ ਸਿੱਖ ਸੱਤੀ ਲੀਦਾ।

ਭਾਈ ਪ੍ਰੇਮ ਅਰਦਾਸ ਗਿਆਨੀ ਨੱਤੀ ਬਾਜੀ ਵਾਵੇ ਰੂਪ ਕ੍ਰਿਸ਼ਨ ਗਾ ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਵਿਚਾਰ ਮੂਠ ਪੰਡਿਤ ਹਿਕਮ ਜੋਤੀ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਮੈਂ ਜੋਤਨ ਜਾਣੇ ਛੰਡ ਬੇਕਰ ਬਾਰ ਸਭ ਪੂਰਾ ਪੇ ਹੋਵੇ ਘਟਨਾ ਕੋਈ ਆਖੇ।

ਬਾਅਦ ਉਹ ਨਾ ਪਿਆਵੇ ਓਈ ਸਾਧ ਕੂੜੀ ਰਾਤ ਕੁੜਵਾ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੁੜਿਆ ਭਰਪੂਰ ਮੱਥੇ ਟਿੱਕਾ ਤੇਟ ਧੋਤੀ ਕਖਾਈ ਹੱਥ ਸੂਰਜ ਸਾਈ ਨੀਲ ਵਸਤਰ ਪਰਮ ਪ੍ਰਮਾਣ ਮ੍ਰਿਤ ਲੈ ਪੂਜ ਪੁਰਾਣ ਭਾਖਿਆ ਕੁੱਠਾ ਬੱਕਰਾ ਖਾਣਾ ਚੁੱਕ ਕਿਸ ਨ ਜਾਣਾ ਦਿੱਕ ਚੁੱਕ ਕੱਢੀ ਕਾਰ ਉਪਰਾਏ ਬੈਠੇ ਕੁੜਿਆਰ ਮਤ ਭੇਟੇ ਵੇ ਮਤ ਭੇਟੇ ਅੰਨ ਸਾਡਾ ਭੇਟੇ ਤਨ ਫਿੱਟੇ ਫਿੱਟ ਕਰੇਨ ਮਨ ਜੂਠੇ ਚਿਲ ਪਰੇਨ ਕਹੋ ਨਾਨ ਸਜਦਿਆਈ ਐ

ਨਿਹਾਰਿਆ, ਜੋ ਮੈਂ ਨਿਹਾਰਿਆ, ਜੋ ਮੈਂ ਨਿਹਾਰ ਜਿਸ ਜਾਏ ਬਹਿ ਮੇਰਾ ਸਤਿਗੁਰੂ ਸੋ ਜਾਣ ਸੰਗਾ ਰਾਮ ਰਾਜੇ ਗੁਰ ਸਿੱਖੀ।

ਠਰਮ ਰਹਿ। ਕੋਈ ਕਰ ਗੱਲ ਸੁਣਾ ਮਨ ਨਾਮ ਕੀ ਸੋ ਲਗੇ ਗੁਰ ਸਿਖਾ ਮਨ ਮਿਠਾ। ਹਰ ਦਰ ਗਏ ਗੁਰਸਿਖ ਬਣਾਈ ਹੈ ਜਿਨ੍ਹਾਂ ਮੇਰਾ ਸਤਿਗੁਰ ਉਠਾ।

ਸਖਤ ਤੇਰੇ ਆਪ ਕਰਾਏ ਮਾਨ। ਇੱਕ ਲਗਨ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਨ ਆਉਂ ਕਰਾਏ ਕਨਿਆ ਆਉਂ ਕੈਸੋ।

ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ